ਗਰਮੀ ਤੇ ਗਏ ਲਈ ਜਾਵੇ ਡਾਕਟਰ ਨੇ ਰਚਨਾ ਵਾਪਸ ਸੁਣੀ ਅਤੇ ਸੁਣੀ ਲੈਣ ਦੇ ਬਾਅਦ ਵਡੋਦਰਾ ਕੇਂਦਰ ਨੂੰ ਪ੍ਰਸਾਰਣ ਸੁਣ ਰਿਹਾ ਸ਼ੋ ਥੋੜੇ ਜਿਹੇ ਬਾਰੇ ਮੈਂ ਆਪ ਸਮਾਂ ਸ਼ੋ ਪ੍ਰਾਦੇਸ਼ਿਕ ਸਮਾਚਾਰ